0: कार्यक्रम मौजां ग्राइंदियां सुनने वाले सारे श्रोतियां दा स्वागत करदे ने हां ट्याले पर। किसान साथियों अज अहां दो जने ट्याले पर पुजी पियो ने, मैं शन्नो ताई कने मिंजो पता चलिया बड़का चाचू।
1: शन्नो ताई जी राम राम, और जितने भी किसान बागबान भाई बहन कार्यक्रम जो सुना करदे ने उन्हां सारे जो ही बड़का चाचू तरफा दे राम राम
0: जी। दिखा हां तुहां दुनी तक सारे पजाईती है राम सलाम कने हुण गां करनी हां खेती बाड़ी नाल जुड़ियां फसलां ने अपने किसानां दीआं गल्लां पुछणियां ने, वैसा क्या कमा दे सकियां कियां अपने खेतीबाड़ी दे कम्मां यो करा दे। पर तिसते पहले दिखा बरखा जियां हुण दी चुकी इस बड़का चाचू ना।
1: बिल्कुल बिल्कुल,
0: तां इन्ने भी मलदी रुणे रण ब्यागा दी लाई थी।
1: दिखा बोलिया बरसात है और बरसात दे मौसम च तां बरखा होणियां होणियां ने, लेकिन यह है कि सांजो इस बरखा दे मौसम च सावधानियां भी रखणियां ने
0: जी,
1: और जिहड़े खास तौर पर जियां कि नाळू खोळू ने बेवजह उन्हां जगह से सांझो नहीं आना जाना चाहिए।
0: बिल्कुल, कने अजकल बरसात मैं बोलती बरसात तो हूँ लगी है महीना डेढ़ हो ही गया
1: जी जी,
0: हाली भी गां कोई पता नहीं इन्ने कितने कि दिन कितने कि वक्त चलना है। तो जेडे तुहां इयां गला दे भाई सावधानी है जेडी इनसा हायो रखना ही पौनी है हाली तक, कजो कहीं दिखा हर दिन हाँ खबर सुना दे बच्चे सुनांदे रह दे भाई फोना च कि फलानी जगह सड़क धसी गई या कुथी गार पई गई।
1: बिल्कुल बिल्कुल,
0: ਇਹ ਹੈ ਵੀ ਜਿਹੜਾ ਥੋੜ੍ਹਾ ਜਿਹਾ ਹਾਂ ਪ੍ਰਕਿਰਤੀ ਨੇ ਛੇੜਛਾੜ ਕਰਨਾ ਸ਼ੁਰੂ ਜ਼ਿਆਦਾ ਕਰੀ ਤੀ ਨਾ।
1: ਬਿਲਕੁਲ, ਕਨੇ ਦੇਖਾ ਕਿ ਜਿਤਨਾ ਵੀ ਹੋ ਸਕਦਾ ਹਾਂ ਮਤਲਬ ਕੋਈ ਜ਼ਰੂਰੀ ਕੰਮ ਕਾਜ ਹੈ ਤਾਂ ਹੀ ਸਾਨੂੰ ਜੀਆਂ ਅਗਰ ਜ਼ਿਆਦਾ ਵਰਖਾ ਤਾਂ ਹੀ ਘਰ ਦੇ ਨਿਕਲਣਾ ਚਾਹੀਦਾ, ਔਰ ਖਾਸ ਤੌਰ ਪਰ ਜੀਆਂ ਜ਼ਿਆਦਾ ਭਾਰੀ ਵਰਖਾ ਹੋ ਕਰਦੀ ਤਾਂ ਸਾਨੂੰ ਮਤਲਬ ਆਪਣੇ ਘਰ ਕੇ ਵੀ ਰਹਿਣਾ ਚਾਹੀਦਾ, ਜਿੱਥੋਂ ਹਨ ਉੱਥੋਂ ਹੀ ਸਾਨੂੰ ਰੁਕ ਰਹਿਣਾ ਚਾਹੀਦਾ
0: ਜੀ। ਬਿਲਕੁਲ ਅੱਛੀ ਤਾਂ ਗੱਲ ਕਰੀ ਤੀ ਕਨੇ। ਇਹ ਦੇਖਾ ਬਈ ਕਿਸਾਨ ਜਿਹੜੇ ਨੇ ਸਹਿਤਾ ਵਰਖਾ ਵਿੱਚ ਵੀ ਆਪਣਾ ਕੰਮ ਕਾਰ ਕਰਦੇ ਰਹਿੰਦੇ।
1: ਬਿਲਕੁਲ ਬਿਲਕੁਲ,
0: ਇਹਨਾਂ ਦੇ ਕੰਮ ਤਾਂ ਨਹੀਂ ਰੁਕਣੇ, ਪਰ ਸਹੀ ਗੱਲ ਹੈ ਬਈ ਵਰਖਾ ਵਿੱਚ ਵੀ ਥੋੜ੍ਹਾ ਸਾਬੇ ਕਿਤਾਬੇ ਨਾਲ ਚੱਲਣਾ ਚਾਹੀਦਾ। ਅੱਜ ਕੱਲ੍ਹ ਹਰ ਪਾਸੇ ਚਫਰੋਲ ਹੋਈ ਹੁੰਦੀ।
1: ਬਿਲਕੁਲ ਜੀ ਬਿਲਕੁਲ,
0: ਕਹਿੰਦੇ ਬਰਸਾਤੀ ਤਾਂ ਮੈਂ ਬੋਲਦੀ ਕੋਈ ਇਣਸੀ ਹੁੰਦਾ ਹੋਊਗਾ ਬਈ ਐਸਾ ਕਿ ਚਲਦੇ ਚਲਦੇ ਵੀ ਜਰਾ ਕਿ ਵੀ ਆ ਪੈਰ ਫਿਸਲੀ ਆ ਨਾ ਤਾਂ ਮਤਲਬ ਕਾਫੀ ਵੱਡੀ ਚੋਟ ਲੱਗ ਜਾਂਦੀ। ਕਹਿੰਦੇ ਗਲਾਂਦੇ ਵੀ ਹਨ ਸਿਆਣੇ ਵੀ ਅੱਜ ਕੱਲ੍ਹ ਮਾਣੂਆਂ ਦੀ ਜਿਹੜੀ ਅੱਡੀਆਂ ਹੁੰਦੀਆਂ ਸਭ ਥੋੜੀਆਂ ਕੱਚੀਆਂ ਹੋ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ,
0: ਤਾਂ ਇਹਨਾਂ ਗੱਲਾਂ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ। ਕਹਿੰਦੇ ਸਹਿ ਬੋਲਦੇ ਨਾ ਸਿਆਣੇ ਗਲਾਂਦੇ ਤਾਂ ਸਿਆਣੇ ਦੀਆਂ ਗੱਲਾਂ ਯਾਦ ਰੱਖਣਾ ਵੀ ਚਾਹੀਦੀਆਂ। ਤਾਂ ਬੜਕਾ ਚਾਚੂ ਜਿਹੜਾ ਅੱਜ ਹਾਂ ਆਪਣੇ ਸ਼ਰੋਤਿਆਂ ਨੇ ਆਪਣੇ ਕਿਸਾਨ ਸਾਥੀਆਂ ਨੇ ਇੱਕ ਵਿਸ਼ੇ ਸਾਂਝਾ ਕਰਨਾ ਹੈ ਨਾ, ਸਹਿ ਵੀ ਆਹਾਂ ਦੇ ਬਜ਼ੁਰਗਾਂ ਸਿਆਣੇ ਨੇ ਜੁੜਿਆ ਹੈ।
1: ਬਿਲਕੁਲ, ਕਹਿੰਦੇ ਦੇਖਾ ਕਿ ਬੋਲਦੇ ਨਾ ਸਾਂਝੋ ਮਾਚੀ ਸਾਰੀ ਜਿਹੜੀ ਚੀਜ਼ਾਂ ਕਹਿੰਦੇ ਵੀ ਸਾਂਝੋ ਅਸਾਂ ਦੇ ਬਜ਼ੁਰਗਾਂ ਦੇ ਇਸੇ ਖੜੀ ਮਿਲਦੀ ਨਾ, ਕਿਉਂਕਿ ਬੋਲਦੇ ਨਾ ਜਲੂ ਸਾਰਾ ਟੱਬਰ ਚੁੱਲੀ ਪੱਖੇ ਖੜੋ ਹੁੰਦਾ ਨਾ, ਤਾਂ ਸਿਆਣੇ ਜਲੂ ਆਪਣੇ ਅਨੁਭਵ ਜੋ ਸੁਣਾਉਂਦੇ ਨੇ ਕਿ ਅਸਾਂ ਕਿਵੇਂ ਕਿਵੇਂ ਆਪਣਾ ਟਾਈਮ ਕੱਟਿਆ, ਕਿਵੇਂ ਕਿਵੇਂ ਹਾਂ ਮਿਹਨਤ ਕੀਤੀ, ਉਹ ਕਿਤਨੇ ਕਿਤਨੇ ਦੂਰ ਸੇ ਪੈਦਲ ਜਾਂਦੇ ਤਾਂ ਹੁਣ ਤਾਂ ਬੋਲਿਆ ਰਾਤੀ ਭਰੀ ਵੀ ਜਾਣਾ ਹੋਵੇ ਤਾਂ ਵੀ ਬੱਸਾਂ ਉਹਨੇ ਹਲਦੇ ਨਾ,
0: ਹੈਨਾ। ਮੈਂ ਤਾਂ ਬੋਲਦੀ ਭੇਜੇ ਦੇ ਟਿਆਲੇ ਤੇ ਬੁੱਲੇ ਪਾਸੇ ਵੀ ਜਾਣਾ ਤਾਂ ਵੀ ਬੋਲਦੇ, ਜੇ ਘਰ ਕੋਈ ਸਕੂਟੀ ਹੈ ਜਾਂ ਕੋਈ ਹੋਰ ਸਾਈਕਲ ਹੈ ਤਾਂ ਬੋਲਦੇ ਤਿਸ਼ਟ ਵਿੱਚ ਜਾਣਾ, ਕਹਿੰਦੇ ਹਾਂ ਪੈਦਲ ਚੱਲਣਾ ਅੰਡਣਾ ਛੱਡੀ ਦਿੱਤਾ।
1: ਬਿਲਕੁਲ, ਤਾਂ ਤਿੰਨਾਂ ਦੀ ਗੱਲਾਂ ਬਾਤਾਂ ਜੋ ਹਾਂ ਸੁਣਦੇ ਹਨ ਤਾਂ ਸੱਚਮੁੱਚ ਲੱਗਦਾ ਹੈ ਕਿ ਵੀ ਅਸਾਂ ਦੇ ਬਜ਼ੁਰਗ ਕਿਤਨਾ ਜਿਹੜਾ ਇਸੇ ਇੱਕ ਸੰਘਰਸ਼ ਵਾਲਾ ਜਿਹੜਾ ਟਾਈਮ ਕਿਹਾ ਉਹਨਾਂ ਕੱਟਿਆ, ਔਰ ਦੇਖਾ ਕਿ ਤਾਂ ਬੋਲਦੇ ਨਾ ਕਿ ਸਾਡੇ ਬਜ਼ੁਰਗ ਜੀਆਂ ਕਿ ਅੱਜ ਕੱਲ੍ਹ ਬੋਲਦੇ ਕਿ ਜੀਆਂ ਹੁਣ ਆਹ ਥੋੜ੍ਹੀ ਦੇਰ ਗੱਲ ਕਰਿਆ ਕਰਦੇ ਕਿ ਹੱਡੀਆਂ ਜਿਹੜੀ ਮਤਲਬ ਕੱਚੀਆਂ ਜੋ ਵੀ ਹੈ, ਤਾਂ ਬਜ਼ੁਰਗ ਦੇਖਾ ਕਿ ਬਈ ਇਤਨੀ ਮਿਹਨਤ ਕੀਤੀ ਹੋਈ, ਇਤਨੀ ਦੌੜ ਭਾਗ ਕੀਤੀ, ਤਾਂ ਇਸੇ ਮਜ਼ਬੂਤ ਹਨ।
0: ਮਜ਼ਬੂਤ ਹਨ ਕਰਤੀ ਇਹਨਾਂ ਦੇ ਅਨੁਭਵ ਗਲਾਂਦੇ ਨਾ ਗੱਲਾਂ ਹੁਣ ਚ ਕਿ ਵੀ ਹਾਂ ਸਿਆਣੇ ਤੇ ਗੱਲ ਸੁਣੀਏ ਤਾਂ ਹਾਂ ਬੋਲਦੇ ਸੱਚੀ ਅੰਮਾ ਜਾਂ ਸੱਚੀ ਫਲਾਣੇ ਆ ਹੀ ਹੁੰਦਾ, ਤਾਂ ਤਿੰਨਾਂ ਦੇਖਾਂ ਜਾਂ ਚੀਜ਼ਾਂ ਪਰਖੀਆਂ ਕਹਿੰਦੇ ਤਿੰਨਾਂ ਆਪਣੀ ਜ਼ਿੰਦਗੀ ਗੁਜ਼ਾਰੀ ਹੋਈ ਤਿੰਨਾਂ ਚੀਜ਼ਾਂ 'ਚ, ਤਾਂ ਸਹਿ ਇਹੀ ਦੂਰੇ ਤੇ ਵੀ ਖੁਸ਼ੀ ਚੀਜ਼ਾਂ ਦਾ ਅਨੁਮਾਨ ਲਾ ਲੈਂਦੇ।
1: ਬਿਲਕੁਲ ਬਿਲਕੁਲ,
0: ਜਰਾ ਕਿਤੇ ਨਾ ਮੇਰੇ ਪਾਸ ਨਜ਼ਰ ਦੇਣੀ ਤਾਂ ਮੈਂ ਤੈਨੂੰ ਪਤਾ ਲੱਗ ਜਾਣਾ ਵੀ ਅੱਜ ਫਲਾਣੀ ਗੱਲ, ਹੁਣ ਤਾਂ ਹਾਂ ਜਾਂ ਮੌਸਮ ਵਿਭਾਗ ਦੀਆਂ ਜਾਣਕਾਰੀਆਂ ਲਿਓ ਦੇ ਜਾਂ ਕਈ ਗੱਲਾਂ ਨੇ ਕੋਈ ਕੰਮ ਕਰਨਾ ਤਾਂ ਹਾਂ ਦੇਖਾ ਦੇ ਬਈ ਕਾਗਜ਼ਾਂ ਪੱਤਰਾਂ ਪੜ੍ਹਾ ਦੇ ਜਾਂ ਕੁਥੀ 'ਤੇ ਜਾਣਕਾਰੀ ਇਕੱਠੀ ਕਰਾ ਦੇ, ਪਰ ਸਿਆਣੇ ਤਾਂ ਚੱਲਦੇ ਚੱਲਦੇ ਬੋਲੇ ਤਾਂ ਵੀ ਪਤਾ ਲਾ ਲੈਂਦੇ।
1: ਬਿਲਕੁਲ, ਕਹਿੰਦਾ ਦੇਖਾ ਸ਼ਨੋਤਾਈ ਜਿਹੜਾ ਇਹ ਆਧੁਨਿਕ ਜਿਹੜਾ ਇਹ ਦੌਰ ਚੱਲਿਆ ਨਾ, ਦੇਖਾ ਕਿ ਘਰ 'ਚ ਸਿਆਣਾ ਹੋਊਗਾ ਤਾਂ ਸਿਆਣੇ ਦੀ ਸਾਂਝੋ ਬਿਲਕੁਲ ਮਤਲਬ ਦੇਖਭਾਲ ਕਰਨਾ ਚਾਹੀਦੀ ਹੈ, ਉਹਨਾਂ ਦੀ ਕਦਰ ਕਰਨਾ ਚਾਹੀਦੀ ਹੈ। ਬੋਲਦੇ ਨਾ ਕਿ ਜਦ ਉਹ ਸਿਆਣਾ ਹੋ ਜਾਂਦਾ ਤਾਂ ਅਸੀਂ ਵੀ ਬੱਚੇ ਹੀ ਹੈ ਮਤਲਬ ਹੋ ਜਾਂਦਾ,
0: ਸਿਆਣਾ ਕਹਿੰਦੇ ਜਾਣਾ ਇੱਕ ਬਰਾਬਰ ਹੁੰਦਾ।
1: ਬਿਲਕੁਲ ਬਿਲਕੁਲ,
0: ਜੀ ਕਿਹਾ ਹੁੰਦਾ ਕਾਰਿਕ੍ਰਮ ਦਾ ਨਾਂ ਹੈ ਮੌਜਾਂ ਗਰਾਇੰਦੀਆਂ, ਤਾਂ ਮੌਜਾਂ ਵੀ ਮਲਦੀ ਘਰੇ ਦੂ ਮਾਣੂ ਨਹੀਂ ਹੁੰਦੀਆਂ।
1: ਬਿਲਕੁਲ ਬਿਲਕੁਲ,
0: ਘਰੇ ਪਰਿਵਾਰ ਭਰਿਆ ਪੂਰਾ ਹੋਇਆ, ਕਹਿੰਦੇ ਘਰੇ ਸਿਆਣੇ ਵੀ ਹੋਣ, ਮੈਂ ਬੋਲਦੀ ਤਾਂ ਇੱਕ ਚਹਿਲ ਪਹਿਲ ਹੁੰਦੀ, ਕਹਿੰਦੇ ਪਰਿਵਾਰ ਵੀ ਬੜਾ ਰੌਣਕ ਵਾਲਾ ਲੱਗਦਾ। ਆਹ ਛੋਟੀ ਛੋਟੀਆਂ ਗੱਲਾਂ ਕੋਈ ਨਹੀਂ ਪਤਾ ਲੱਗਣ ਤਾਂ ਫਟਾਫਟ ਚੱਲੀ ਜਾਂਦੇ ਵੀ ਅੰਮਾ ਜਾਂ ਬਾਬਾ ਫਲਾਣੀ ਗੱਲ ਦੱਸਾਂ ਹਾਂ।
1: ਬਿਲਕੁਲ, ਕਹਿੰਦੇ ਦੇਖਾ ਕਿ ਅੱਜ ਕੱਲ੍ਹ ਸਾਡੇ ਸਮਾਜ 'ਚ ਐਸੇ ਜਿਹੜੇ ਸੰਸਕ੍ਰਿਤਿਕ ਕਾਰਿਕ੍ਰਮ ਹੁੰਦੇ ਨੇ, ਚਾਹੇ ਸੇ ਵਿਆਹ ਕਾਰਜ ਹੋਏ, ਚਾਹੇ ਜੀਣ ਮਰਨ ਭੱਜਣ
0: ਹੋਏ,
1: ਤਾਂ ਸਾਂਝੋ ਨੋਏ ਮੁੰਡੇ ਨਹੀਂ ਲੱਗਦਾ ਪਤਾ ਕਿ ਕੌਣ ਚੀਜ਼ ਕਾਹਲੂ ਲੱਗਣੀ ਹੈ, ਕੌਣ ਕਾਹਲੂ ਲੱਗਣੀ ਹੈ, ਤਾਂ ਇਹ ਸਾਰੀ ਚੀਜ਼ਾਂ ਸਾਡੇ ਬਜ਼ੁਰਗ ਪਤਾ ਹੁੰਦਾ ਕਿ ਫਲਾਣੀ ਜਗ੍ਹਾ ਫਲਾਣੀ ਚੀਜ਼ ਲੱਗਣੀ ਹੈ, ਫਲਾਣੀ ਜਗ੍ਹਾ ਫਲਾਣੀ ਚੀਜ਼ ਲੱਗਣੀ ਹੈ।
0: ਜੀ, ਤਾਂ ਦੇਖਾਂ किसान साथियों भाई आज का जड़ा ये विषय बड़ा संवेदनशील है, बड़ा भावनात्मक है, कने अहा इस विषय पर तुहाने आगे भी गलबात करते रहना है। तो पहले मैं बोलती टाले पर एक रौनक लाइए।
1: बिल्कुल जी बिल्कुल।
2: ड्राइव होम।

0: ਜੀ ਤਾਂ ਦੇਖਾ ਭੇਂਟ ਜਾਂ ਲੂਹਾਂ ਟਿਆਲੇ ਪਰ ਲਗਾਈ ਹੈ ਨਾ ਤਾਂ ਇਸ 'ਤੇ ਇੱਕ ਮਾਹੌਲ ਭਗਤੀ ਮੇ ਤਾਂ ਬਣਿਆ ਬਣਿਆ
1: ਬਿਲਕੁਲ
0: ਕਹਿੰਦੇ ਅੱਜ ਜਿਹੜਾ ਵਿਸ਼ੇ ਤੁਹਾਨੂੰ ਸਾਂਝੇ ਕਰਾਂ ਦੇ ਸਾਹਿਬ ਵੀ ਬੜਾ ਬਾਂਕਾ ਕਹਿੰਦੇ ਬੜਾ ਇੱਕ ਬੋਲਦੇ ਨਾ ਗਹਿਰਾ ਮੁੱਦਾ ਹੈ
1: ਜੀ ਜੀ ਜੀ
0: ਤਾਂ ਹਾਂ ਗੱਲ ਕਰਾਂ ਦੇ ਥੇ ਵੀ ਬਜ਼ੁਰਗਾਂ ਦਾ ਸਨਮਾਨ ਕਰਨਾ ਚਾਹੀਦਾ ਕਜੋ ਕਿ ਕੁਣਕੀ ਬੜਾ ਖੂਬ ਲਿਖਿਆ ਵੇ ਇਮਾਰਤ ਕਿਤਨੀ ਵੀ ਉੱਚੀ ਕਜੋ ਨਹੀਂ ਹੋਵੇ ਤਿਸਾ ਦੀ ਮਜ਼ਬੂਤੀ ਹਮੇਸ਼ਾ ਤਿਸਾ ਦੀਆਂ ਬੁਨਿਆਦਾਂ ਪਰ ਹੀ ਟਿਕੀ ਹੁੰਦੀ
1: ਬਿਲਕੁਲ ਬਿਲਕੁਲ
0: ਤਾਂ ਗੱਲ ਕਰਨ ਪਰਿਵਾਰ ਦੀ ਜਾਂ ਸਮਾਜ ਦੀ ਇਹ ਵੀ ਇੱਕ ਇਮਾਰਤ ਹੈ ਤਾਂ ਇਸ ਦੀ ਬੁਨਿਆਦ ਵੀ ਟਿਕੀ ਉਹਦੇ ਬਜ਼ੁਰਗਾਂ ਪਰ
1: ਜੀ ਜੀ ਜੀ ਜੀ
0: ਤਾਂ ਬੋਲਦੇ ਨਾ ਸਾਹਿਬ ਸਿਆਣੇ ਦੀ ਕਦਰ ਕਰਾਂ ਕਿ ਤਾਂ ਸਾਹਿਬ ਇਹ ਤੁਸੀਂ ਗਲਾਣੇ ਟੋਕਣੇ ਰੋਕਣੇ ਵਾਲਾ ਜਾਂ ਕੋਈ ਨਹੀਂ ਆਉਣਾ ਹੈ ਤਾਂ ਹੀ ਤਾਂ ਸਾਹਿਬ ਬੋਲਿਆ ਕੁਛ ਚੀਜ਼ਾਂ ਐਸੀਆਂ ਨੇ ਸਾਹਿਬ ਆਹਾਂ ਦਾ ਗਾਂ ਰਸਤਾ ਖਰਾਬ ਹੋਆ ਦਾ ਕਨੇ ਅੱਜ ਹਾਂ ਬਾਰ ਬਾਰ ਮੈਂ ਬੋਲਦੀ ਇਸ ਬਾਰੇ 'ਚ ਗਲਾ ਦੇ ਵੀ ਬਜ਼ੁਰਗਾਂ ਦੀ ਸੇਵਾ ਕਰਾਂ ਸਨਮਾਨ ਕਰਾਂ ਜ਼ਰੂਰੀ ਨਹੀਂ ਹੈ ਬਈ ਸਹਿ ਖਰੇ ਆਂਡਾ ਚੱਲਾ ਦੇ ਤਾਂ ਤਿੰਨਾਂ ਦੇ ਪਚਾਹਾਂ ਕੋਈ ਲੱਗੀ ਰਹਿਣਾ ਹੈ ਪਰ ਸਹਿ ਘਰੇ ਦੇ ਬਜ਼ੁਰਗ ਸਹਿ ਮਾਣੂ ਨੇ ਜਿਹੜਾ ਬਚਪਨੇ ਚਾਹੇ ਉਹ ਬੋਲੇ ਉਂਗਲੀ ਪਕੜੀ ਕਰੀ ਚੱਲਣਾ ਸਿਖਾਇਆ ਥਾ ਨਾ
1: ਬਿਲਕੁਲ ਸਾਨੂੰ ਤਾਂ ਤੁਹਾਨੂੰ ਠੀਕ ਬੋਲਾ ਦੇ ਕਿਉਂਕਿ ਅਗਰ ਸਾਰਾ ਜਿਹੜਾ ਅੱਜ ਵਜੂਦ ਹੈ ਅੱਜ ਆਖਰ ਜਿਸ ਵੀ ਮਤਲਬ ਉਸ ਪਰ ਹੈ ਬਲਬੂਤੇ ਪਰ ਖੜੇ ਨੇ ਤਾਂ ਸੇ ਬਜ਼ੁਰਗਾਂ ਦੀ ਹੀ ਦੇਣ ਹੈ
0: ਕਹਿੰਦੇ ਬਜ਼ੁਰਗਾਂ ਵੱਲੋਂ ਤਜੁਰਬੇ ਹਨ ਮੈਂ ਬੋਲਦੀ ਤਜੁਰਬੇ ਥੋੜ੍ਹੇ ਨਹੀਂ ਹਨ ਪੂਰੀ ਕਿਤਾਬ ਭਰੀ ਉਹ ਤਜੁਰਬਿਆਂ ਦੀ
1: ਜੀ ਜੀ ਜੀ
0: ਬਸ ਜ਼ਰੂਰਤ ਹੈ ਤਾਂ ਤਿੰਨਾਂ ਦੇ ਆਖੇ ਵੱਖੇ ਬੈਠਾ ਗਲਾ ਤਿੰਨਾਂ ਨੇ ਗੱਲਬਾਤ ਕਰਾ ਤਾਂ ਕਿ ਸਹਿ ਤਜੁਰਬੇ ਤੁਸੀਂ ਜਾਂ ਤਿੰਨਾਂ ਦੇ ਅੰਦਰ ਤਾਂ ਤੁਸੀਂ ਕਿਤਨਾ ਕੀ ਗਿਆਨ ਲਈ ਸਕਦੇ ਨੇ ਸਹਿ ਮੈਂ ਬੋਲਦੀ ਘੱਟ ਹੈ
1: ਬਿਲਕੁਲ ਕਹਿੰਦੇ ਦੇਖਾ ਕਿ ਅੱਜ ਕੱਲ੍ਹ ਜੀਆਂ ਅਗਰ ਹਾਂ ਅਖਬਾਰਾਂ ਦੀ ਗੱਲ ਕਰਨ ਜਾਂ ਫਿਰ ਫੋਨ ਦੇ ਮਾਧਿਅਮ ਕਹਿੰਦੇ ਸਾਨੂੰ ਪਤਾ ਲੱਗਦਾ ਕਿ ਬਜ਼ੁਰਗ ਮਤਲਬ ਸਾਰੇ ਨਹੀਂ ਆਹ ਗਲਾਈ ਸਕਦੇ ਲੇਕਿਨ ਕੁਛ ਇੱਕ ਜਿਹੜੇ ਬਜ਼ੁਰਗ ਆ ਜਿਵੇਂ ਬਿਰਧ ਆਸ਼ਰਮ ਛੱਡੀ ਉਹਦੇ ਹਨ ਜਾਂ ਫਿਰ ਕੁਛ ਦੀ ਦੇਖ ਰੇਖ ਨਹੀਂ ਕਰਦੇ ਹਨ ਜਾਂ ਕੁਛ ਕੀ ਲੜਾਈ ਝਗੜੇ ਹੋਇਆ ਕਰਦੇ ਹਨ ਤਾਂ ਦੇਖਾ ਕਿ ਸਾਂਝੋ ਜਿਹੜੇ ਆਹਾਂ ਅਗਰ ਜੇ ਤੁਰਿਆ ਕਰਦੇ ਨੇ ਜਿਹੜਾ ਸਾਡਾ ਵਜੂਦ ਹੈ ਬਜ਼ੁਰਗਾਂ ਦੀ ਦੇਣ ਹੈ ਔਰ ਸਾਂਝੋ ਮਨ ਕਹਿੰਦੇ ਇੱਕ ਆਪਣੇ ਬਜ਼ੁਰਗਾਂ ਦੀ ਮਤਲਬ ਦੇਖਭਾਲ ਕਰਨਾ ਚਾਹੀਦੀ ਹੈ ਉਹਨਾਂ ਦੀ ਸੇਵਾ ਕਰਨਾ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਹੀ ਬਦੌਲਤ ਹਾਂ ਅੱਜ ਦੁਨੀਆਂ ਜੋ ਕਹਿੰਦੇ ਵੀ ਦਿਖਾ ਕਰਦੇ ਨੇ
0: ਕਹਿੰਦੇ ਤਿੰਨਾਂ ਦੇ ਬੋਲੇ ਸਨਮਾਨ ਵਿੱਚ ਗੱਲ ਕਰੀਏ ਤਾਂ ਬੜੀ ਭਰੀ ਮਤਲਬ ਲੰਬੀ ਗੱਲ ਚੱਲੀ ਆਉਣੀ ਕਹਿੰਦੇ ਹਾਂ ਜਿਤਨੀ ਵੀ ਸਮਾਂ ਮਿਲਿਆ ਇਸ ਵਿੱਚ ਤਾਂ ਗੱਲ ਪੂਰੀ ਨਹੀਂ ਹੋਣੀ ਪਰ ਥੋੜ੍ਹੀ ਥੋੜ੍ਹੀ ਗੱਲ ਬੋਲਦੇ ਹਾਂ ਜ਼ਰੂਰ ਕਰਗੇ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਸਮੇਂ ਦੀ ਤਾਂ ਦੇਖਾ ਅੱਜ ਦੀ ਜਿਹੜੀ ਭਾਗ ਦੌੜ ਵਾਲੀ ਦੁਨੀਆ ਹੈ ਨਾ ਇਸ ਵਿੱਚ ਕਿਸੇ ਵੱਲ ਕਿਸੇ ਨਾਲ ਗੱਲ ਕਰਨ ਦਾ ਸਮਾਂ ਨਹੀਂ ਹੈ
1: ਬਿਲਕੁਲ ਬਿਲਕੁਲ
0: ਕਹਿੰਦੇ ਬਜ਼ੁਰਗਾਂ ਦੇ ਪੈਸਾ ਨਹੀਂ ਮੰਗਦੇ ਕੋਈ ਸੁੱਖ ਸੁਵਿਧਾ ਨਹੀਂ ਮੰਗਦੇ ਸਹਿ ਸਿਰਫ ਇਹ ਮੰਗਦੇ ਪਏ ਹਨ ਦੋ ਘੜੀਆਂ ਗਲਾ ਬੈਠਾ ਹਨ ਥੋੜ੍ਹਾ ਜਿਹਾ ਵਕਤ ਹਨ ਗੁਜ਼ਾਰਾ ਸਹਿ ਸਿਰਫ ਗੱਲਾਂ ਦੇ ਭੁੱਖੇ ਹੁੰਦੇ ਕਹਿੰਦੇ ਸਹਿ ਚਾਹੁੰਦੇ ਵੀ ਜੀਆਂ ਆਹਾਂ ਨੇ ਕੋਈ ਇਹ ਨਹੀਂ ਪਿਆ ਅਸੀਂ ਦੇਖੀ ਕਿ ਕੋਈ ਅਣਜਾਣ ਨਾ ਬਣੇ
1: ਜੀ ਜੀ ਜੀ ਜੀ
0: ਕਈ ਵਾਰੀ ਆਹਾਂ ਦੇਖਿਆ ਆਪਣੇ ਅੱਖਾਂ ਪੱਖਾਂ ਵੀ ਦੇਖਿਆ ਆਪਣੇ ਜਾਣ ਪਛਾਣਾਂ 'ਚ ਵੀ ਦੇਖਿਆ ਵੀ ਸਿਆਣੇ ਬੈਠੇ ਹੁੰਦੇ ਕਹਿੰਦੇ ਬਾਕੀ ਸਹਿ ਆਪਣੇ ਗੱਲਾਂ ਬਾਤਾਂ ਕਰਾ ਦੇ ਖੂਬ ਮਤਲਬ ਮਜ਼ਿਆਂ ਲੈ ਦੇ ਕਹਿੰਦੇ ਸਿਆਣੇ ਵਿਚਾਰੇ ਤਿੰਨੇ ਚੂਰਾ ਦੇ ਸਹਿ
1: ਬਿਲਕੁਲ ਠੀਕ ਬੋਲਦੇ
0: ਤਾਂ ਇਹ ਤਾਂ ਨਹੀਂ ਹੋਣਾ ਚਾਹੀਦਾ ਕਹਿੰਦੇ ਜਿਹਨਾਂ ਦੇ ਘਰੇ ਸਿਆਣੇ ਨੇ ਮੈਂ ਬੋਲਦੀ ਸਹਿ ਬੜੇ ਕਿਸਮਤ ਵਾਲੇ ਨੇ ਦੂਈ ਗੱਲ ਕਰੀਏ ਤਜੁਰਬੇ ਦੀ ਤਾਂ ਪਹਿਲਾਂ ਵੀ ਗਲਾਏ ਬਈ ਬਜ਼ੁਰਗ ਜਿਹੜੇ ਸਹਿ ਤਜੁਰਬਿਆਂ ਨੇ ਭਰੀ ਰਹਿੰਦੇ ਤਾਂ ਅਗਰ ਤੁਸੀਂ ਕੋਈ ਦੁਵਿਧਾ ਆਉਂਦੀ ਹੈ ਤੁਸੀਂ ਕੋਈ ਫੈਸਲਾ ਲੈਣ 'ਚ ਮੁਸ਼ਕਿਲ ਉਹਦੀ ਹੋਵੇ ਕੋਈ ਤੁਸੀਂ ਸਮਝ ਨਹੀਂ ਉਹਦੀ ਹੋਵੇ ਤਾਂ ਮੈਂ ਬੋਲਦੀ ਘਰ ਹੈ ਕੋਈ ਸਿਆਣਾ ਤਾਂ ਬੇਝਿਜਕ ਕੋਈ ਕਿ ਤੁਸੀਂ ਇਸ ਵੱਲ ਜਾ ਤਿਸ ਨੇ ਇੱਕ ਵਾਰੀ ਸਹਿ ਗੱਲ ਸਾਂਝੀ ਤਾਂ ਕਰਾਂ
1: ਜੀ ਜੀ ਜੀ ਜੀ
0: ਕਹਿੰਦੇ ਜੇ ਨਹੀਂ ਹੈ ਕੋਈ ਸਿਆਣਾ ਚਲੋ ਕਈਆਂ ਕਰਾਂ ਸਿਆਣੇ ਨਹੀਂ ਹਨ ਸਰਸ

0: ਤੇ ਵਾਨਾ ਕਮਰੇ ਤੇ ਤਿੰਨੇ ਅੱਕ ਪੁਕਾਰ ਕਰਦੇ ਰਹੇ ਆ।
1: ਬਿਲਕੁਲ ਬਿਲਕੁਲ
0: ਸਿਆਣੇ ਬੜਾ ਵਾਰੀ ਖੁਸ਼ੀ ਹੁੰਦੀ ਕਹਿੰਦੇ ਆਹਾਂ ਪਹਿਲਾਂ ਵੀ ਗਲਾਏ ਵੇ ਸਿਆਣੇ ਕਹਿੰਦੇ ਜਾਣਾ ਬਰਾਬਰ ਹੁੰਦਾ ਅਤੇ ਸਾਹ ਸਿਰਫ ਥੋੜ੍ਹੀ ਦੀਆਂ ਆਹਾਂ ਦੀਆਂ ਗੱਲਾਂ ਦਾ ਆਹਾਂ ਦੀਆਂ ਗੱਪਾਂ ਦਾ ਭੁੱਖਾ ਹੁੰਦਾ।
1: ਬਿਲਕੁਲ
0: ਕਹਿੰਦੇ ਥੋੜ੍ਹੀ ਦੇਰ ਗੱਲ ਇੱਕ ਹੋਰ ਕਰੀਏ ਵੀ ਬਦਲਦੇ ਦੌਰ ਦੀਆਂ ਜਿਹੜੀਆਂ ਚੁਣੌਤੀਆਂ ਹਨ ਨਾ ਤਿਸ ਤੇ ਸਾਬੇ ਨੇ ਵੀ ਥੋੜ੍ਹਾ ਬਜ਼ੁਰਗਾਂ ਆਹਾਂ ਲੈ ਕੇ ਚੱਲਣਾ ਪਾਉਣਾ ਹੈ। ਆਹਾਂ ਦੇਖਾ ਦੇ ਕਿ ਅੱਜ ਆਹਾਂ ਦੀ ਹਰ ਕਿਸੇ ਦੀ ਜਿਹੜੀ ਵਿਅਸਤਤਾ ਸੀ ਵੱਧਦੀ ਜਾ ਦੀ।
1: ਜੀ ਜੀ ਜੀ
0: ਹਾਂ ਵਾਰ ਵਾਰ ਇਹੀ ਗਲਾ ਦੇ ਬਈ ਵਕਤ ਨਹੀਂ ਕਿਸੇ ਵੱਲ ਬੋਲਦੇ ਲੋਕ ਬਈ ਮਰਨੇ ਵਕਤ ਨਹੀਂ ਹੈ ਪਰ ਸਹੀ ਗੱਲ ਹੈ ਬਈ ਵਕਤ ਕੱਢਣਾ ਪਾਉਣਾ। ਤਕਨੀਕਾਂ ਜ਼ਰੂਰ ਆਈ ਗਈਆਂ ਤਾਂ ਥੋੜ੍ਹਾ ਦਿਆ ਸਿਆਣਿਆਂ ਜੋ ਆਪੂ ਕੰਨੇ ਲੈ ਕੇ ਚੱਲਾ ਤਿੰਨੇ ਮਹਿਸੂਸ ਮਤ ਹੋਣਾ ਦਿਆ ਕਿ ਤੂੰ ਹਾਂ ਕਿਲੇ ਹਨ ਜਾਂ ਫਿਰ ਤੁਹਾਡਾ ਘਰ ਕੋਈ ਕੰਮ ਨਹੀਂ ਹੈ।
1: ਜੀ ਜੀ ਜੀ ਜੀ
0: ਤਾਂ ਦੇਖਾ ਬੜੀ ਗਹਿਰੀ ਗੱਲ ਹੈ ਕਿ ਮੈਂ ਬੋਲਦੀ ਇਹ ਵਿਸ਼ੇ ਮਿੰਜੋ ਤਾਂ ਅੱਜ ਇਤਨਾ ਬਾਂਕਾ ਲੱਗਾ ਨਾ ਵੀ ਮੈਂ ਬੋਲਦੀ ਐਸੇ ਐਸੇ ਵਿਸ਼ੇ ਹਾਂ ਆਉਂਦੇ ਰਹਿਣਾ ਚਾਹੀਦੇ ਤਾਂ ਕਿ ਆਹਾਂ ਇਹਨਾਂ ਮੁੱਦਿਆਂ ਇਹਨਾਂ ਵਿਸ਼ਿਆਂ ਪਰ ਆਪਣੇ ਸਰੋਤਿਆਂ ਨੇ ਆਪਣੇ ਕਿਸਾਨਾਂ ਨੇ ਪੂਰੇ ਜਿਤਨੇ ਵੀ ਸਰੋਤੇ ਕਾਰਿਕ੍ਰਮ ਜੋ ਸੁਣਾ ਦੇ ਅਤੇ ਇਹਨਾਂ ਨੇ ਸਾਂਝੇ ਕਰਨ। ਕਹਿੰਦੇ ਇਸ 'ਤੇ ਕੀ ਹੁੰਦਾ ਇੱਕ ਹੋਰ ਵੀ ਮਤਲਬ ਕਾਰਿਕ੍ਰਮ 'ਚ ਬੜਾ ਇੱਕ ਅੱਛਾ ਜਿਹਾ ਮਹਿਸੂਸ ਹੋਵੇਗਾ ਕਿ ਆਹਾਂ ਅੱਜ ਖੇਤੀਬਾੜੀ ਦੀ ਗੱਲ ਤਾਂ 100 ਵਾਰੀ ਕਰਦੇ।
1: ਬਿਲਕੁਲ ਜੀ ਬਿਲਕੁਲ
0: ਅਤੇ ਇਹ ਵੀ ਬੜੀ ਬਾਂਕੀ ਗੱਲ ਹੈ ਕਹਿੰਦੇ ਬੜੀ ਛੈਲ ਗੱਲ ਹੈ ਕਹਿੰਦੇ ਦਿਖਾ ਬੜਕਾ ਚਾਚੂ ਬਰਸਾਤ ਲੱਗੀ ਹੋ।
1: ਜੀ ਜੀ
0: ਤਾਂ ਸਿਆਣਿਆਂ ਦਾ ਥੋੜ੍ਹਾ ਜਿਹਾ ਧਿਆਨ ਜੀ ਹਾਂ ਬੱਚਿਆਂ ਦਾ ਰੱਖਦੇ ਨਾ ਵੀ ਪੇਈ ਨਾ ਜਾਣ ਕੁਤੀ।
1: ਬਿਲਕੁਲ ਬਿਲਕੁਲ
0: ਤਾਂ ਦਿਖਾ ਹਾਂ ਨਿੱਕੇ ਨਿੱਕੇ ਬੱਚੇ ਹੁੰਦੇ ਤਾਂ ਤਿੰਨ ਪਚਾਹ ਕਿੰਨੀਆਂ ਦੌੜੇ ਹੁੰਦੇ।
1: ਜੀ ਜੀ ਜੀ
0: ਵੀ ਪੈਰ ਨਾ ਫਿਸਲੀ ਆ ਲੱਗੀ ਨਾ ਬੈਠੇ ਤਾਂ ਇਹੀ ਸੋਚ ਆਪਣੇ ਬਜ਼ੁਰਗਾਂ ਪ੍ਰਤੀ ਰੱਖਣੀ ਕਜੋ ਕਿ ਤਿੰਨਾਂ ਦੇ ਵੀ ਅੱਡ ਕੱਚੇ ਹੋਈ ਹੁੰਦੇ।
1: ਜੀ ਜੀ ਜੀ
0: ਤਾਂ ਜ਼ਰਾ ਕਿ ਜੇ ਕੋਈ ਸਿਆਣਾ ਅੱਕਾਂ ਪਾ ਦਾ ਕੁਸੀ ਉਹ ਘਰ ਹੈ ਪੋਤਰ ਹੋ ਜਾਂ ਨੂੰਹ ਆਏ ਹੋ ਪੁੱਤਰੇ ਹੋ ਕੁਸੀ ਉਹ ਵੀ ਤਾਂ ਇੱਕਦਮ ਤਿੰਨਾਂ ਦੀ ਅੱਕ ਸੁਣੀ ਲੈਣਾ ਚਾਹੀਦੀ ਜਾਣੀ ਕਿ ਕੰਨਾਂ ਦੇ ਬੋਲੇ ਨਹੀਂ ਹੋ ਜਾਣਾ ਚਾਹੀਦਾ।
1: ਬਿਲਕੁਲ ਕਹਿੰਦੇ ਜਿਹੜੇ ਵੀ ਸੇ ਕਿਆ ਬੋਲਾ ਕਰਦੇ ਨੇ
0: ਉਹ ਸਾਰੀ ਗੱਲ ਤਿੰਨਾਂ ਕੋਈ ਦਵਾ ਖਾਣੀ ਹੈ ਜਾਂ ਤਿੰਨਾਂ ਕੋਈ ਬਾਹਰ ਜਾਣਾ ਹੈ ਕੁਛ ਵੀ ਹੋ ਸਕਦਾ ਤਾਂ ਜ਼ਰਾ ਕਿਤੇ ਨੇ ਇਹ ਹੱਥ ਪਕੜੀ ਕਰੀ ਤੁਹਾਨੂੰ ਲੈ ਆਉਣ ਤਾਂ ਮੈਂ ਬੋਲਦੀ ਬੜੀ ਮਿਹਰਬਾਨੀ ਆ ਬੜਾ ਇੱਕ ਅੱਛਾ ਪੁੰਨੇ ਦਾ ਕੰਮ ਹੋਣਾ।
1: ਜੀ
0: ਕਹਿੰਦੇ ਇਸ ਤਕਰੀਬਨ ਤੁਹਾਨੂੰ ਤਿੰਨਾਂ ਜਾਂ ਵੀ ਜੇ ਪੋਚਾ ਲਾਉਂਦੀਆਂ ਹਨ ਭੈਣਾਂ ਘਰ ਹੈ ਤਾਂ ਤਿਸ ਵੀ ਫਟਾਫਟ ਸਿਖਾਈ ਦੇਣ ਜੇ ਸਿਆਣਿਆਂ ਕਹਿੰਦੇ ਜਾਣੇ ਵਾਲਾ ਘਰ ਹੈ ਤਾਂ।
1: ਜੀ ਜੀ ਜੀ ਜੀ
0: ਕਹਿੰਦੇ ਆਪੂ ਤਾਂ ਇਹ ਪਤਾ ਹੁੰਦਾ ਵੀ ਹਾਂ ਜੀ ਸਿੰਨਾ ਫਰਸ ਹੈ ਤਾਂ ਸਾਬੇ ਨੇ ਚੱਲਣਾ।
1: ਬਿਲਕੁਲ ਬਿਲਕੁਲ
0: ਤਾਂ ਸਹੀ ਗੱਲ ਹੈ ਵੀ ਛੋਟੀ ਛੋਟੀਆਂ ਗੱਲਾਂ ਨੇ ਕਹਿੰਦੇ ਕਦੀ ਮੌਕਾ ਦੁਆਰਾ ਮਿਲਗਾ ਐਸੀਆਂ ਗੱਲਾਂ ਕਰਨ ਦਾ ਤਾਂ ਮੈਂ ਬੋਲਦੀ ਦਿਲ ਖੋਲ੍ਹੀ ਕਿਹਾ ਆਪਣੇ ਸਰੋਤਿਆਂ ਨੇ ਇਸ ਬਾਰੇ ਗੱਲ ਕਰਗੇ ਤਾਂ ਅੱਜ ਇਤਨਾ ਕਰੀ ਬੋਲਦੇ ਥੋੜ੍ਹਾ ਜਿਹਾ ਸ਼ੁਰੂਆਤ ਕਰੀ ਤੀ ਨਾ।
1: ਬਿਲਕੁਲ ਜੀ ਬਿਲਕੁਲ
0: ਤਾਂ ਗਾਹ ਵੀ ਹਾਂ ਐਸੇ ਐਸੇ ਮੁੱਦਿਆਂ ਪਰ ਵਿਸ਼ਿਆਂ ਪਰ ਗੱਲ ਕਰਦੇ ਰਹਿਣਾ ਹੈ। ਕਹਿੰਦੇ ਹੁਣ ਫਿਰ ਤੇ ਸ਼ਾਮਿਲ ਕਰਨਾ ਇੱਕ ਲੋਕ ਗੀਤ ਪਰ ਇਸ ਤੋਂ ਪਹਿਲਾਂ ਕੁਛ ਸੁਨੇਹ।
1: ਜੀ
2: Drive home your favorite Nexa car with exclusive benefits.
3: Experience Grand Vitara, where strong hybrid technology meets premium comfort and safety. Now at an effective price, starting from just 9.67 lakh rupees.
2: Yes, rupees 9.67 lakhs. Offer valid till 31st August.
3: Own the style icon at an EMI of just 899 rupees per month.
2: Experience luxury with a panoramic sunroof, ventilated seats, 360 degree view camera, heads-up display and 6 airbag as standard.
3: Hurry, limited stock available.
2: Visit your nearest Nexa showroom. PNC apply.
3: Nexa.
4: Do you play for the rush or do you play it smooth? Lead every play with the new Brezza. Now available with the exciting Turbo Booster Jet, refined K15C engine and underbody SCNG. With 5-star safety rating, superior performance and features like ventilated seats. New 10.1-inch infotainment screen with premium audio. Every road is your playground. The new Brezza, now available at an introductory starting price of 7.39 lakh rupees. Book a test drive today at your nearest Maruti Suzuki Arena showroom.

0: ਹਾਂ ਸ਼ੁਰੂ ਸ਼ੁਰੂ ਵਿੱਚ ਦਿੱਤਾ ਥਾ ਦੇ ਜਿਹੜਾ ਆਹਾਂ ਦਾ IHBT ਪਾਲਮਪੁਰ ਹੈ
1: ਹਾਂਜੀ
0: ਇੱਥੋਂ ਦਾ ਇੱਕ ਪ੍ਰੋਜੈਕਟ ਥਾ ਤੇ ਇਸ ਦੇ ਮਾਧਿਅਮ ਤੇ ਚਾਹੇ ਸਹਿ ਤੁਹਾਂ ਦਾ ਮੁਸਕਬਾਲਾ ਹੋਈ ਗਿਆ
1: ਹਾਂਜੀ
0: ਜਾਂ ਫਿਰ ਇਹ ਜੰਗਲੀ ਗੈਂਦਾ ਹੋਇਆ ਇਸ ਪਰ ਜਿਹੜਾ ਸਹਿ ਕੰਮ ਕਰਾ ਦਿੱਤਾ ਇਸ ਦੇ ਮਾਧਿਅਮ ਤੇ ਤਿੰਨਾਂ ਜੋ ਜਿਹੜੇ ਇੱਥੋਂ ਡਿਸਟੀਲੇਸ਼ਨ ਯੂਨਿਟ ਜਿਸ ਵਿੱਚ ਤੇਲ ਕੱਢਦੇ ਹਨ ਸਹਿ ਮਸ਼ੀਨਾਂ ਵੀ ਤਿੰਨਾਂ ਕਿਸਾਨਾਂ ਨੂੰ ਦਿੱਤੇ ਗਏ ਕਹਿੰਦੇ ਤਿੰਨਾਂ ਬੜਾ ਅੱਛਾ ਰਿਸਪੋਂਸ ਦਿੱਤਾ
1: ਕਹਿੰਦੇ
0: ਹੁਣ ਵੀ ਜਿਹੜਾ ਕੁਛ ਦਿਨ ਪਹਿਲੇ ਜਿਹੜਾ ਸਹਿ ਆਹਾਂ ਦੇ ਨੌਣੀ ਵਿਸ਼ਵ ਵਿਦਿਆਲਿਆ ਨੇ ਵੀ ਤਿੰਨਾਂ ਚਾਰ ਪੰਜ ਜਿਹੜੇ ਕਿਸਾਨ ਹਨ ਤਿੰਨਾਂ ਉਹ ਸਨਮਾਨਿਤ ਕੀਤਾ ਇਸੀ ਵਾਸਤੇ ਕਿ ਸਹਿ ਜਿਹੜਾ ਨਾ ਸਹਿ ਇਸ ਦਿਸ਼ਾ ਚ ਕੰਮ ਕਰਾ ਦੇ ਤਾਂ ਕਿ ਤਿੰਨਾਂ ਦੇਖੀ ਕਰੇ ਹੋਰ ਵੀ ਜਿਹੜੇ ਕਿਸਾਨ ਬਾਗਵਾਨ ਸਹਿ ਅਗਾਂਹ ਆਉਣ
1: ਹਾਂਜੀ ਦੇਖਾ ਡਾਕਟਰ ਸਾਹਿਬ ਅੱਜ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਨਾ ਕਿ ਅੱਜ ਅਗਰ ਆਹਾਂ ਕਿਸਾਨ ਚਾਹਣ ਤਾਂ ਸਰਕਾਰ ਕਰੇ ਵਿਭਾਗ ਦੇ ਅਧਿਕਾਰੀ ਹਰ ਕਦਮ ਪਰ ਕਿਸਾਨ ਸਾਥੀਆਂ ਸੋਗੀ ਹਨ
0: ਬਿਲਕੁਲ ਬਿਲਕੁਲ
1: ਆਹਾਂ ਵਿੱਚ ਇੱਕ ਜਿਹੜੀ ਸਹਿ ਲਗਨ ਹੋਣਾ ਚਾਹੀਦੀ ਕਿ ਆਹਾਂ ਵੀ ਜਿਹੜਾ ਸਹਿ ਕਿਆਂ ਆਪਣੀ ਪਹਿਚਾਣ ਆਪਣੇ ਇਲਾਕੇ ਵਿੱਚ ਇਸ ਕੰਮਿਓ ਕਰੀਕੇ ਬਣਾਈਏ
0: ਹਾਂ ਇੱਕ ਹੋਰ ਮੈਂ ਗੱਲ ਤੁਹਾਨੂੰ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਬੜੀ ਮਹੱਤਵਪੂਰਨ ਹੈ ਕਹਿੰਦੇ ਕਿਸਾਨ ਬਾਗਵਾਨ ਭਾਈਓ ਇਹ ਜ਼ਰੂਰ ਸੁਣਨਾ ਚਾਹੀਦੀ ਕਹਿੰਦੇ ਇਸ ਪਰ ਧਿਆਨ ਦੇਣਾ ਚਾਹੀਦਾ ਕਿ ਹੁਣ ਜਿਹੜਾ ਹੈ ਸਹਿ ਪ੍ਰਦੇਸ਼ ਸਰਕਾਰ ਨੇ ਇੱਕ MOU ਸਾਈਨ ਕੀਤਾ ਹੈ
1: ਅੱਛਾ
0: ਇਹ ਕੀਤਾ ਡਾਇਵਰ ਵਾਲੇ ਨੇ
1: ਜੀ
0: ਠੀਕ ਹੈ ਕਹਿੰਦੇ ਇਸ ਵਿੱਚ ਤੁਹਾਂ ਦਾ ਆਹਾਂ ਦਾ ਪ੍ਰੌਦਯੋਗਿਕੀ ਵਿਭਾਗ ਜਿਹੜਾ ਸਹਿ ਵੀ ਸ਼ਾਮਿਲ ਹੈ
1: ਹਾਂਜੀ
0: ਜਿਹੜਾ ਫੋਰੈਸਟ ਡਿਪਾਰਟਮੈਂਟ ਹੈ ਜੰਗਲਾਤ ਹੈ ਸਹਿ ਵੀ ਸ਼ਾਮਿਲ ਹੈ
1: ਹਾਂਜੀ
0: ਵਿਸ਼ਵ ਵਿਦਿਆਲਿਆ ਜਿਹੜੇ ਨੇ ਆਹਾਂ ਦੇ ਸਹਿ ਵੀ ਸ਼ਾਮਿਲ ਹਨ ਕਹਿੰਦੇ ਆਉਣੇ ਵਾਲੇ ਸਮੇਂ ਵਿੱਚ ਤਿੰਨਾਂ ਟਾਰਗੇਟ ਰੱਖਿਆ ਕਿ ਕਮ ਸੇ ਕਮ ਵੀ ਜਿਹੜਾ ਸਹਿ ਹਰ ਸਾਲ 1,00,000 ਪੌਦਾ ਜਿਹੜਾ ਸਹਿ ਕਿਸਾਨ ਜੋ ਫਰੀ ਆਫ ਕੋਸਟ ਕਿਸਾਨਾਂ ਜੋ ਅਲੱਗ ਅਲੱਗ ਕਿਸਮ ਦੇ ਪੌਦੇ ਜਿਹੜੇ ਔਸ਼ਧੀ ਪੌਦੇ ਹੋਣ ਸੁਗੰਧਿਤ ਪੌਦੇ ਹੋਣ ਸਹਿ ਵਿਤਰਿਤ ਕਰਨੇ ਕਹਿੰਦੇ ਤਿੰਨਾਂ ਦੇ ਇੱਕ ਸਭ ਸਾਰੇ ਤੇ ਵੱਡਾ ਜਿਹੜਾ ਪ੍ਰੈਸ਼ਨ ਰਹਿੰਦਾ ਕਿਸਾਨ ਬਾਗਵਾਨ ਦਾ ਸਹਿ ਇਹ ਹੋਊਗਾ ਕਿ ਵੀ ਉਗਾਈ ਤਾਂ ਹਲੈਂਗੇ ਉਗਾਉਣੇ ਮਨਾ ਨਹੀਂ ਕਰਦਾ ਕੋਈ ਵੀ
1: ਜੀ
0: ਤਿੰਨਾਂ ਦੀ ਵੀ ਜਿਹੜੀ ਸਾਰੇ ਤੇ ਵੱਡੀ ਜਿਹੜੀ ਸਮੱਸਿਆ ਹੁੰਦੀ ਤਿੰਨਾਂ ਦੀ ਇਹੀ ਹੁੰਦੀ ਕਿ ਵੀ ਆਹ ਵੇਚਣਾ ਕੁਤਾ ਹੈ ਬਾਅਦ ਚ
1: ਜੀ
0: ਸਾਰੇ ਤੇ ਜਿਹੜਾ ਪ੍ਰੈਸ਼ਨ ਚਿੰਨ ਵੱਡਾ ਜਿਹੜਾ ਪ੍ਰੈਸ਼ਨ ਚਿੰਨ ਲੱਗਦਾ ਸਹਿ ਲੱਗਦਾ ਮਾਰਕੀਟਿੰਗ ਦਾ
1: ਜੀ ਵੇਚਣਾ ਕੁਤੂ ਹੈ
0: ਵੇਚਣਾ ਕੁਤੂ ਹੈ
1: ਹਾਂਜੀ
0: ਇਸ ਵਿੱਚ ਇਹ ਜਿਹੜਾ MOU ਸਾਈਨ ਹੋਇਆ ਇਸ ਵਿੱਚ ਇਹ ਵੀ ਗਾਰੰਟੀ ਹੈ ਕਿ ਵੀ ਜਿਹਨਾਂ ਦੇਣਾ ਹੈ ਅਗਰ ਜੇ ਡਾਬਰ ਵਾਲੇ ਦੇਣਗੇ ਸਹਿ ਪੌਦੇ ਤਾਂ ਤਿੰਨਾਂ ਜਿਹੜਾ ਸਹਿ ਪ੍ਰੋਡਕਟ ਜਿਹੜਾ ਬਾਅਦ ਵਿੱਚ ਸਹਿ ਡਾਬਰ ਵਾਲੇ ਨਹੀਂ ਲੈਣਾ ਸਰਕਾਰ ਦੀ ਤਰਫ ਤੇ ਅਸ਼ੋਰਟੀ ਹੋ ਜਾਣੀ ਕਿ ਜੇ ਅਗਰ ਕਿਸਾਨ ਕੋਈ ਚੀਜ਼ ਸੁਗੰਧਿਤ ਪੌਦੇ ਜਾਂ ਔਸ਼ਧੀ ਪੌਦੇ ਉਗਾ ਦੇ ਤਾਂ ਤੁਸੀਂ ਉਹ ਖਰੀਦਦਾਰ ਜਿਹੜਾ ਸਹਿ ਪੂਰੀ ਸਰਕਾਰ ਹੀ ਬੈਠੀ ਹੋ ਕਹਿੰਦੇ ਅਸੀਂ ਨਾ ਡਾਬਰ ਜੇ ਮਾਧਿਅਮ ਤੇ ਜਿਹੜੀ ਸਹਿ ਵਾਪਸ ਦੇਣਾ ਸਹਿ ਚੀਜ਼ ਲੈ ਲੈਣੀ
1: ਹਾਂਜੀ ਦੇਖਾ ਜਿਤਨੇ ਵੀ ਬਾਜ਼ਾਰ ਵਿੱਚ ਆਹਾਂ ਜਿਹੜਾ ਕੋਈ ਸਾਬਣ ਹੈ ਸ਼ੈਂਪੂ ਹੈ ਜਾਂ ਪਰਫਿਊਮ ਹੈ ਦੇਖੋ ਸੁਗੰਧਿਤ ਪੌਦਿਆਂ ਤੇ ਜਿਹੜਾ ਸਹਿ ਸਭ ਤਿਆਰ ਹੁੰਦੇ ਹਨ
0: ਬਿਲਕੁਲ ਬਿਲਕੁਲ ਸਾਰੀ ਚੀਜ਼ਾਂ
1: ਕਹਿੰਦੇ ਅਗਰ ਆਹਾਂ ਦੂਏ ਬਾਹਰ ਜਿਵੇਂ ਤੁਸੀਂ ਜ਼ਿਕਰ ਕੀਤਾ ਦੱਸਿਆ ਆਯੁਰਵੈਦਿਕ ਦਵਾਈਆਂ ਵਿੱਚ ਜਿਹੀਆਂ ਔਸ਼ਧੀ ਪੌਦੇ ਹੋਈਏ ਹਰੜ ਹੋਈ ਭੇੜਾ
0: ਹੋ ਗਿਆ ਆਮਲਾ
1: ਹੈ
0: ਇਹ ਤਾਂ ਸੁਣਿਆ ਹੋਣਾ ਤੁਹਾਨੂੰ ਤ੍ਰਿਫਲਾ ਬਣਦਾ ਸੀ
1: ਹਾਂਜੀ ਬਿਲਕੁਲ
0: ਹੈ ਨਾ ਜਿਹਨਾਂ ਜਿਹਨਾਂ ਆਦਮੀਓ ਦਿੱਕਤ ਹੁੰਦੀ ਜਿਹਨਾਂ ਦਾ ਪਾਚਨ ਸ਼ਕਤੀ ਠੀਕ ਨਹੀਂ ਹੁੰਦੀ ਜਿਹਨਾਂ ਭੁੱਖ ਨਹੀਂ ਲੱਗਦੀ
1: ਹੈ ਨਾ
0: ਤਿੰਨਾਂ ਵਾਸਤੇ ਸਪੈਸ਼ਲ ਤ੍ਰਿਫਲਾ ਬਣਦਾ ਕਹਿੰਦੇ ਤ੍ਰਿਫਲਾ ਵਿੱਚ ਇਹੀ ਚੀਜ਼ ਤਿੰਨ ਚੀਜ਼ਾਂ ਪਾਉਂਦੀਆਂ ਹਰੜ ਭੇੜਾ ਕਹਿੰਦੇ ਆਮਲਾ
1: ਕਹਿੰਦਾ ਦੇਖਾ ਇਹ ਹਰੜ ਭੇੜਾ ਆਮਲਾ ਜਿਹੜਾ ਸਹਿ ਆਹਾਂ ਦੇ ਗ੍ਰਾਮ ਵਿੱਚ ਆਹਾਂ ਦੀਆਂ ਜ਼ਮੀਨਾਂ ਵਿੱਚ ਕਹਿੰਦਾ ਵਣਾਂ ਵਿੱਚ ਕਾਫੀ ਮਾਤਰਾ ਵਿੱਚ
0: ਬਿਲਕੁਲ ਹੁੰਦਾ ਅਭਾਵ ਇਹ ਹੈ ਨਾ ਕਿ ਆਹਾਂ ਜਾਣਕਾਰੀ ਨਹੀਂ ਹੈ
1: ਜੀ
0: ਕਿ ਕਿਵੇਂ ਇਸ ਇਸਤੇਮਾਲ ਕਰਨਾ ਸਹਿ ਵੀ ਜ਼ਰੂਰੀ ਹੈ
1: ਹਾਂਜੀ
0: ਹੈ ਨਾ ਇਸ ਤੋਂ ਇਲਾਵਾ ਹੋਰ ਵੀ ਤੁਸੀਂ ਦੇਖਿਆ ਹੋਣਾ ਇੱਕ ਪਿੱਛੇ ਚਲੋ ਕੋਵਿਡ ਦਾ ਦੌਰ ਆਇਆ ਨਾ
1: ਜੀ ਜੀ
0: ਤਾਂ ਕੋਵਿਡ ਦਾ ਦੌਰ ਵਿੱਚ ਆਹਾਂ ਸਾਈਕੋਲੋਜੀਕਲੀ ਨਾ ਬੜੀ ਵਾਰੀ ਸਮੱਸਿਆ ਆਏਗੀ
1: ਹਾਂਜੀ
0: ਯਾਨੀ ਇਸ ਦੌਰਾਨ ਚ ਜਿਹੜੇ ਜ਼ਿਆਦਾਤਰ ਆਦਮੀ ਮਰੇ ਨਾ ਸਹਿ ਬਿਮਾਰੀ ਤੇ ਨਹੀਂ ਮਰੇ
1: ਹਾਂਜੀ
0: ਸਾਈਕੋਲੋਜੀਕਲੀ ਪ੍ਰੈਸ਼ਰ ਨੇ ਮਰੀ ਗਏ
1: ਜੀ ਬਿਲਕੁਲ
0: ਠੀਕ ਹੈ ਜਿਹਨਾਂ ਨੂੰ ਲੱਗੇ ਪਤਾ ਨਹੀਂ ਮਿੰਜੋ ਕਿਆ ਹੋਈ ਗਿਆ ਹੁਣ ਕਿਆ ਹੋਈ ਹੈ ਕਰੋਨਾ ਆਈ ਗਿਆ ਕਰੋਨਾ ਆਈ ਗਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਈ ਇਸ ਦੌਰਾਨ ਮੈਂ ਵੀ ਇਸ ਦਾ ਹਿੱਸਾ ਥਾ ਕਹਿੰਦੇ ਜਲ ਲੋਕਡਾਊਨ ਲੱਗਿਆ ਕਹਿੰਦੇ ਕੋਈ ਬਾਹਰ ਨਹੀਂ ਜਾਂਦੇ ਥਾ ਤਾਂ ਮੈਂ ਲੋਕਾਂ ਵਿੱਚ ਜਾਂਦਾ ਥਾ ਠੀਕ ਹੈ
1: ਹਾਂਜੀ
0: ਔਰ ਮੇਰਾ ਜਿਹੜਾ ਇੱਕ ਇਸ ਵਿੱਚ ਬਚਾਵ ਦਾ ਸਾਰੇ ਦੇ ਵੱਡਾ ਕੰਮ ਜੇ ਕੀਤਾ ਤਾਂ ਸਹਿ ਕੀਤਾ ਜਿਹੜੇ ਮੈਂ ਆਪਣੇ ਘਰੇ ਦੋ ਤਿੰਨ ਚੀਜ਼ਾਂ ਤਿਆਰ ਕੀਤੀਆਂ ਸੀ ਮੈਂ ਇਸ ਦਾ ਕਾੜਾ ਲੈਂਦਾ ਥਾ ਮੈਂ ਕੋਈ ਦਵਾ ਨਹੀਂ ਲਈ ਕੋਈ ਕੁਛ ਨਹੀਂ ਲਈ ਕਹਿੰਦੇ ਮੈਂ ਲੋਕਾਂ ਦੇ ਵਿੱਚ ਗਿਆ ਜਿੱਥੋਂ ਮੈਨੂੰ ਇਹ ਵੀ ਲੱਗਿਆ ਕਿ ਦੱਸਿਆ ਲੋਕਾਂ ਕਿ ਇਸੀ ਕਰੋਨਾ ਹੋ ਗਿਆ ਮੈਂ ਤਿੰਨਾਂ ਦੇ ਵੀ ਮਿਲਿਆ ਮੈਨੂੰ ਕੋਈ ਦਿੱਕਤ ਨਹੀਂ ਹੋਈ ਤਾਂ ਸਹਿ ਕੁਛ ਜਿਹੜੀ ਚੀਜ਼ਾਂ ਨਾ ਕਹਿੰਦੇ ਹਰੇਕ ਦੇ ਘਰੇ ਚ ਹੋਣੀ ਚਾਹੀਦੀ ਤਿੰਨ ਚੀਜ਼ ਚਾਰ ਚੀਜ਼ਾਂ ਮੈਂ ਹਮੇਸ਼ਾ ਕਲਾਂਦਾ
1: ਹਾਂਜੀ
0: ਇੱਕ ਤੋਂ ਦਾ ਗਲੋਏ ਹੋਈ ਗਿਆ ਗਲੋਏ ਹਰ ਘਰੇ ਹੋਣਾ ਚਾਹੀਦਾ
1: ਬਿਲਕੁਲ
0: ਤੁਲਸੀ ਹਰ ਘਰੇ ਹੋਣਾ ਚਾਹੀਦੀ
1: ਜੀ
0: ਠੀਕ ਹੈ ਜਿਹੜਾ ਲੈਮਨ ਗ੍ਰਾਸ ਤੋਂ ਬੋਲਾ ਦੇ
1: ਹਾਂਜੀ
0: ਸਹਿ ਹਰ ਘਰੇ ਹੋਣਾ ਚਾਹੀਦਾ
1: ਹਾਂਜੀ
0: ਸਟੀਬੀਆ ਇੱਕ ਬੜਾ ਮਹੱਤਵਪੂਰਨ ਪਲਾਂਟ ਹੈ
1: ਹਾਂਜੀ
0: ਠੀਕ ਹੈ ਸਟੀਬੀਆ ਪਲਾਂਟ ਸਹਿ ਚੀਨੀ ਦਾ ਕੰਮ ਕਰਦਾ
1: ਹਾਂਜੀ
0: ਠੀਕ ਹੈ ਜਿਤਨੇ ਵੀ ਤੁਹਾਂ ਦੇ ਸ਼ੂਗਰ ਪੇਸ਼ੈਂਟ ਹੈ ਤਿੰਨਾਂ ਵਾਸਤੇ ਸਹਿ ਰਾਮਬਾਣ ਹੈ
1: ਹਾਂਜੀ
0: ਠੀਕ ਹੈ ਇਹ ਜਿਹੜੀ ਚੀਜ਼ਾਂ ਹੈ ਨਾ ਐਲੋਵੇਰਾ ਹੋਈ ਗਿਆ
1: ਐਲੋਵੇਰਾ ਹਾਂਜੀ
0: ਠੀਕ ਹੈ ਇਹ ਚਾਰ ਪੰਜ ਜਿਹੜੀ ਚੀਜ਼ਾਂ ਹੈ ਨਾ ਇਹ ਤਾਂ ਮੈਂ ਬੋਲਦਾ ਕੋਈ ਵੀ ਘਰ ਦੇ ਨਹੀਂ ਹੋਣਾ ਚਾਹੀਦਾ ਜਿਸ ਘਰੇ ਗਮਲੇ ਵਿੱਚ ਨਹੀਂ ਹੋਣਾ ਚਾਹੀਦਾ
1: ਬਿਲਕੁਲ ਹਾਂਜੀ ਦੇਖਾ ਇਸ ਤਰ੍ਹਾਂ ਦਾ ਹਾਂਜੀ ਜ਼ਿਆਦਾ ਜਗ੍ਹਾ ਜ਼ਮੀਨ ਦੀ ਵੀ
0: ਜ਼ਰੂਰੀ ਤੇ ਨਹੀਂ ਹੈ
1: ਗਮਲੇ ਵਿੱਚ ਹੀ ਹੈ ਨਾ
0: ਗਮਲੇ ਵਿੱਚ ਮੈਂ ਤੁਹਾਂ ਇੱਕ ਹੋਰ ਚੀਜ਼ ਤੁਹਾਂ ਨੇ ਸਾਂਝਾ ਕਰਨਾ ਚਾਹੁੰਦਾ ਕਿ ਦੋ ਤਿੰਨ ਸਾਲ ਤੇ ਮੇਰਾ ਇਹ ਟ੍ਰੈਂਡ ਹੋ ਗਿਆ ਕਿ ਮੈਂ ਸਟੀਬੀਆ ਦੀ ਜਿਹੜੀ ਗੱਲ ਕਰਾਂ ਦਾ
1: ਜੀ
0: ਠੀਕ ਹੈ
1: ਹਾਂਜੀ
0: ਇਸ 'ਚ ਕਿਤਨੀ ਮਿਠਾਸ ਹੁੰਦੀ ਕਿ ਬਈ ਅਗਰ ਤੁਸੀਂ ਇੱਕ ਚਮਚ ਲੈਂਗੇ ਨਾ ਜਿਵੇਂ ਮੰਨ ਲਓ ਇੱਕ